ਜੀ ਸਮਝਾ ਖਾਲਿਕ ਗੁਲਾਸ਼ਾਰੀ ਮੀਰਪੁਰ ਖਾਸ ਖਾਂ ਯਾਸੀਨ ਚਾਂਡਿਓ ਕੰਬਰ ਖਾਂ ਨੂਰ ਸੰਤਨਿਓ ਬਦੀਨ ਖਾਂ ਐਂ ਬਰਕਤ ਜਮਾਲੀ ਬਲੋਚ ਜਾਫਰਾਬਾਦ ਬਲੋਚਿਸਤਾਨ ਖਾਂ ਐਂ ਮੁਹੰਮਦ ਹਾਰੂਨ ਰਿੰਦਾਏ ਗੋਠ ਮੁਹੰਮਦ ਇਬ੍ਰਾਹਿਮ ਸੰਧੀਲੋ ਮੋਰੋ ਖਾਂ ਦਿਲੀਪ ਕੁਮਾਰ ਕੁਨਰੀ ਖਾਂ ਨਜ਼ੀਰ ਕੋਸੋ ਸੋਬਤਪੁਰ ਬਲੋਚਿਸਤਾਨ ਖਾਂ ਮੁਹੰਮਦ ਖਾਨ ਕੁੰਭਾਰ ਵਫਾ ਜਮਾਲ ਕੁੰਭਾਰ ਮੁਸ਼ਤਾਕ ਕੁੰਭਾਰ ਹਾਲੇ ਪੋਟਾ ਸਟਾਪ ਮੀਰਪੁਰ ਖਾਸ ਖਾਂ ਮੁਹੰਮਦ ਅਜ਼ੀਜ਼ ਜਰਵਾਰ ਮੀਰਪੁਰ ਖਾਸ ਖਾਂ ਰਿਹਾਨਾ ਖਾਨ ਬਖਰ ਖਾਂ ਯਾਸਮੀਨ ਮਲਕ ਮੀਰਪੁਰ ਖਾਸ ਖਾਂ ਦੋਸਤਾਂ ਜੀ ਵੱਡੀ ਮਿਹਰਬਾਨੀ ਮੁਖਤਿਆਰ ਸ਼ਿਦੀ ਕਲਾਮ ਆ ਅਵਾਂ ਦੋਸਤਾਂ ਜੀ ਨਾਮ ਪਿਆ ਕਿਉਂ